0: ਅੱਛਾ ਜੇ ਮੈਂ ਹਿੰਦੁਸਤਾਨ ਆਈ ਤੂੰ ਮੈਨੂੰ ਕਮਾਵੇਂਗਾ
1: ਹੋਣਾ ਪੈਣਾ
0: ਧਰਮਿੰਦਰ ਨੂੰ ਮਿਲਾਏਗਾ
1: ਧਰਮਿੰਦਰ ਨੂੰ ਤਾਂ ਬੁਲਾ ਲੂੰ ਮੈਂ ਪਾਕਿਸਤਾਨ ਤੂੰ ਕਹਿ ਤਾ ਸਹੀ

0: ਬਾਈ ਜੀ ਫੋਨ
1: ਪਤਾ ਕੀ ਮਿਲਦੀ ਉਹਨਾਂ ਨੂੰ ਮੌਤ
2: ਚਲੋ ਛੱਡੋ ਇਹਨਾਂ ਗੱਲਾਂ ਨੂੰ ਦਲੇਰ ਪੁੱਤ
1: ਇਦਾਂ ਦਾ ਕੁਝ ਨਹੀਂ ਹਾਲੇ ਤੱਕ ਅੱਗੇ ਮਹਾਰਾਜ ਜਾਣਦੇ।

0: ਬਾਈ ਜੀ ਫੋਨ ਆਇਆ
1: ਕੁਝ ਸਿਖਾ ਕੇ ਭੇਜਿਆ ਹੋਣਾ ਤੁਹਾਨੂੰ ਨਾ
2: ਵੈਸੇ ਵੀ ਮੈਂ ਮੱਥਾ ਲਾਉਣ ਤੇਰੇ ਨਾਲ ਨਹੀਂ ਤੇਰੇ ਪਾਰਟੀ ਫੰਡਰ ਤਾਰੇ ਨਾਲ ਆਇਆ ਸੀ
3: ਉਹ ਬਾਈ ਮੈਂ ਤਾਂ

0: गुरी जिस तरह फिल्म दे विच काफी ज्यादा इमोशनल दिखाए गए ने तुहाडे तो बेस्ट फ्रेंड ने रियलिटी विच हो गए जने
1: ਉਹਨੀ ਨਹੀਂ ਰੀਅਲ 'ਚ ਉਹ ਇਮੋਸ਼ਨਲ ਹੈ ਪਰ ਬਹੁਤ ਜ਼ਿਆਦਾ ਪਿਓਰ ਹਾਰਟ ਇਨਸਾਨ ਆ ਉਹ ਬਹੁਤ ਮਜ਼ਾਕੀਆ ਇਨਸਾਨ ਆ ਅਤੇ ਇਹ ਤਾਂ ਫਿਰ ਐਕਟਿੰਗ ਆ ਨਾ ਬ੍ਰਦਰ ਦੀ ਤਾਂ ਉੱਦਾਂ ਇਨਸਾਨ ਵੈਸੇ ਜਿੰਨੇ ਇੰਨੇ ਜਿੱਦਾਂ ਇਹ ਸਾਰਿਆਂ ਦੇ ਲਈ ਇਮੋਸ਼ਨਲੀ ਫਿਲਮ ਦੇ ਵਿੱਚ ਉੱਦਾਂ ਪਰਸਨਲ ਲਾਈਫ 'ਚ ਵੀ
2: ਕੈਮਰਾ ਵਧੀਆ ਤੇਰਾ ਖਿੱਚਣ ਵਾਲੇ ਦੀ

0: ਸ਼ਸ਼ੀਕਾਲ ਜੀ ਕੀ ਹਾਲ ਚਾਲ ਸੋ ਅੱਜ ਜਸ ਮਾਨਕ ਦਾ ਇੰਸਟਾਗ੍ਰਾਮ ਮੈਂ ਥੋੜ੍ਹੇ ਟਾਈਮ ਲਈ ਹੈਕ ਕੀਤਾ ਉਹਨੂੰ ਲੱਗ ਜਾਣਾ ਪਤਾ ਇੱਕ ਅੱਧੇ ਸੈਕਿੰਡ 'ਚ ਉਹਨੇ ਆ ਜਾਣਾ ਫੋਨ ਨਹੀਂ ਆਪਣਾ ਉਹ ਜਲਦੀ ਛੱਡਦਾ ਅਤੇ 25 ਫਰਵਰੀ ਨੂੰ ਆ ਰਹੀ ਹੈ ਜੱਟ ਬ੍ਰਦਰਸ ਐਮ ਸੋ ਐਕਸਾਈਟ
1: ਓ ਵਾਓ ਜੱਗੀ ਹੈਪੀ ਬਰਥਡੇ ਸਾਡੇ ਵੱਡੇ ਵੀਰ ਹਰਫ ਚੀਮਾ ਵੀਰਾ ਅਤੇ ਸਾਡੇ ਵੱਡੇ ਵੀਰ ਸੁਖੀ ਮਿਊਜ਼ੀਕਲ ਡਾਕਟਰ
2: ਬਿਲਕੁਲ ਨਾਨਕਿਆਂ ਤੇ ਗਿਆ ਇਹਦਾ ਛੋਟਾ ਮਾਮਾ ਵੀ ਇਸੇ ਤਰ੍ਹਾਂ ਦਾਰੂ ਖਿੱਚ
3: ਬਹੁਤ ਸ਼ੌਂਕ ਸ਼ੌਂਕ ਹੀ ਰਹੇ ਤਾਂ ਠੀਕ ਹੈ
4: ਕਾਊਂਟਰ ਤੁਸੀਂ ਕਿਉਂ ਪੰਗੇ ਲੈਂਦੇ ਹੋ ਕਾਊਂਟਰ ਤੁਸੀਂ ਕਿਉਂ ਪੰਗੇ ਲੈਂਦੇ ਹੋ
5: ਜਿਹੜੇ ਤੁਸੀਂ ਕਹਿੰਦੇ ਨਾ ਹੋਰ ਮੁੰਡੇ ਵੀ ਆਉਂਦੇ ਆ ਤੁਹਾਨੂੰ ਕੀ ਲੱਗਦਾ ਉਹਨਾਂ ਦੀਆਂ ਫਿਲਮਾਂ ਆਈ ਦਾ ਪਤਾ ਕਿਉਂ ਨਹੀਂ ਲੱਗਦਾ
4: ਤੁਸੀਂ ਕੁਝ ਕਹਿੰਦੇ ਹੋ ਤਾਂ ਅੱਗੋਂ ਰਿਐਕਸ਼ਨ ਆਉਂਦਾ
5: ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਸਾਲ ਦੇ ਵਿੱਚ ਕਿੰਨੇ ਐਕਟਰਾਂ ਦੀਆਂ ਫਿਲਮਾਂ ਆਉਂਦੀਆਂ ਮੈਨੂੰ ਕੋਈ ਰੋਸ ਥੋੜ੍ਹੀ
4: ਜਿਹੜੇ ਗਾਇਕ ਨੇ ਉਹਨਾਂ ਨੂੰ ਐਕਟਰ ਨਹੀਂ ਮੰਨਦੇ
5: ਜਿੱਦਾਂ ਤੁਸੀਂ ਜਿਹੜੇ ਸਿੰਗਿੰਗ ਆ ਨਾ
4: ਭਾਜੀ ਹਾਂ ਯਾਰ ਕਾਊਂਟਰ ਤੁਸੀਂ ਕਿਉਂ ਪੰਗੇ ਲੈਂਦੇ ਹੋ
5: ਜਿਹੜੇ ਤੁਸੀਂ ਕਹਿੰਦੇ ਨਾ ਹੋਰ ਮੁੰਡੇ ਵੀ ਆਉਂਦੇ ਆ ਤੁਹਾਨੂੰ ਕੀ ਲੱਗਦਾ ਉਹਨਾਂ ਦੀਆਂ ਫਿਲਮਾਂ ਆਈ ਦਾ ਪਤਾ ਕਿਉਂ ਨਹੀਂ ਲੱਗਦਾ
4: ਤੁਸੀਂ ਕੁਝ ਕਹਿੰਦੇ ਹੋ ਤਾਂ ਅੱਗੋਂ ਰਿਐਕਸ਼ਨ ਆਉਂਦਾ
5: ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਸਾਲ ਦੇ ਵਿੱਚ ਕਿੰਨੇ
3: ਬਹੁਤ ਸ਼ੌਂਕ ਸ਼ੌਂਕ ਹੀ ਰਹੇ ਤਾਂ ਠੀਕ ਹੈ

0: ਉਹ ਹੂੰ ਹਾਂ ਵੀ ਕਰੀ ਦੀ ਹੈ ਜਿਵੇਂ ਚੂਈ ਦੇ ਚਾਕੂ ਵੱਜਿਆ ਹੁੰਦਾ
1: ਉਹਨੇ ਪੀਆਰ ਲੈਣੀ ਹੈ ਟੱਬਰ ਨਹੀਂ ਪਾਲਣਾ
2: ਕੀ ਕਹਿੰਦਾ
3: ਮਿਲਣ ਨੂੰ ਕਹਿੰਦਾ
2: ਯੈਸ ਮੈਂ ਤੈਨੂੰ ਪਹਿਲੇ ਕਿਹਾ ਸੀ

0: ਤੁਹਾਨੂੰ ਲੱਗਦਾ ਵੀ ਮਾਸਟਰਾਂ ਤੋਂ ਬਿਨਾਂ ਇੱਥੇ ਕਿਸੇ ਨੂੰ ਕੁਛ ਆਉਂਦਾ ਨਹੀਂ?
1: ਹਾਂਜੀ।
0: ਓਏ ਅਜੇ ਤੁਹਾਨੂੰ 5 ਸਾਲ ਪੂਰੇ ਹੋਏ ਨਹੀਂ ਇੱਥੇ, ਪਰ ਮੈਨੂੰ ਪੂਰੇ 15 ਸਾਲ ਹੋ ਗਏ ਮਾਸਟਰਾਂ ਦੇ ਨਾਲ ਰਹਿੰਦੇ ਨੂੰ। ਇਕੱਠਿਆਂ ਖਾਣਾ ਪੀਣਾ ਨਹਾਉਣਾ ਪੜਾਉਣਾ,
2: ਇੱਕ ਕੰਮ ਰਹਿ ਗਿਆ, ਉੱਥੇ ਵੀ ਨਾਲ ਹੀ ਰਹਿੰਦੇ।

0: ਇਹ ਸੂਟ ਬੂਟ ਵਾਲਾ ਕੌਣ ਹੈ? ਅੰਗਰੇਜ਼ੀ ਬੋਲ ਕੇ ਇਹਦੀ ਰੂਹ ਵਿਚਾਰਦੇ ਆ। Who are you?
1: ਪਹਾੜੇ ਠੀਕ ਕਰਨ ਵਾਲਾ।
0: ਪਹਾੜੇ ਠੀਕ ਕਰਨ ਵਾਲਾ
1: ਇਹ ਸਕੂਲ ਦਾ ਨਵਾਂ ਮਾਸਟਰ।
0: ਕਲਾਸ ਸਟੈਂਡ
2: ਜੈ ਹਿੰਦ।
0: ਸੀਆ ਮਾਸਟਰ ਜੀ,
1: ਮੈਂ ਪੁੱਛ ਸਕਦਾ ਤੁਸੀਂ ਕੌਣ ਹੋ?
0: ਮੈਂ ਜੀ ਸਕੂਲ ਦਾ ਸੇਵਾਦਾਰ ਹਾਂ ਜੀ, ਹਰੀ ਸਿੰਘ।
1: ਪਹਾੜਾ ਤੁਹਾਡਾ ਖਾਸਾ ਹੀ ਟੇਢਾ ਲੱਗਦਾ ਮੈਨੂੰ। ਵੈਸੇ ਪਹਾੜੇ ਪੜਾਉਣਾ ਸੇਵਾਦਾਰ ਦਾ ਕੰਮ ਹੈ?
0: ਨਾ ਨਾ ਜੀ, ਮਾਸਟਰ ਜੀ ਦਾ।
1: ਫਿਰ ਤੁਹਾਡਾ ਕੰਮ ਮੈਂ ਕਰ ਲੈਣਾ, ਤੁਹਾਨੂੰ ਛਾ ਬਣਾ ਕੇ ਮੈਂ ਪਿਆ ਦੇਣਾ।
0: ਮਾਸਟਰ ਜੀ ਗੁੱਸਾ ਕਿਉਂ ਕਰਦੇ ਹੋ ਜੀ? ਮੈਂ ਹੁਣ ਦੁੱਧ 'ਚ ਪੱਤੀ ਪਾ ਕੇ ਲੈ ਕੇ ਆਇਆ। ਆਜੋ ਆਜੋ ਆਜੋ, ਤੁਸੀਂ
1: ਬਹਿ ਜਾਓ ਬੱਚਿਓ।
2: ਥੈਂਕ ਯੂ ਸਰ,
1: ਯੂ ਆਰ ਵੈਲਕਮ।

0: ਸਤਿ ਸ਼੍ਰੀ ਅਕਾਲ ਬੇਬੇ।
1: ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੈ ਤੂੰ?
2: ਰੋਟੀ ਖਾ ਲਈ ਪੁੱਤ?
0: ਨਹੀਂ ਨਹੀਂ ਬੇਬੇ, ਅਜੇ ਨਹੀਂ ਖਾਧੀ, ਬਣਾਈ ਜਾਂਦਾ ਹਰੀ।
2: ਫਿਰ ਤਾਂ ਬੜਾ ਔਖਾ ਪੁੱਤ, ਬੰਦਿਆਂ ਕੋਲ ਰੋਟੀਆਂ ਕਿੱਥੇ ਬਣਦੀਆਂ ਨੇ?
0: ਨਾ ਨਾ ਬੇਬੇ, ਐਂ ਨਾ ਕਹਿ, ਖਾਣੇ ਦੇ ਮਾਮਲੇ 'ਚ ਹਰੀ ਤੇਰੀ ਯਾਦ ਨਹੀਂ ਆਉਣ ਦਿੰਦਾ, ਬਹੁਤ ਸਵਾਦ ਖਾਣਾ ਬਣਾਉਂਦਾ।
2: ਫਿਰ ਤਾਂ ਕਮਾਲ ਦੀ ਗੱਲ ਹੈ
1: ਪੁੱਤ,
2: ਸਾਨੂੰ ਤੇਰੀ ਬਹੁਤ ਯਾਦ ਆਉਂਦੀ ਹੈ। ਦੇਖੀ, ਅਸੀਂ ਘਰ 'ਚ ਦੋ ਜਨਾਨੀਆਂ, ਸਾਨੂੰ ਘਰ ਵੱਢਣ ਖਾਣ ਨੂੰ ਪੈਂਦਾ।
1: ਤੂੰ ਦੱਸ, ਤੇਰਾ ਦਿਲ ਲੱਗ ਗਿਆ? ਸਕੂਲ ਕਿੱਦਾਂ ਦਾ?
0: ਬੇਬੇ ਸਕੂਲ ਵੀ ਬਹੁਤ ਵਧੀਆ ਹੈ, ਅਤੇ ਬੱਚੇ ਵੀ ਬਹੁਤ ਚੰਗੇ ਨੇ, ਨਾਲੇ ਖਾ ਲੈਣ ਦੇ ਹਰੀ ਦੇ ਹੱਥਾਂ ਦੀਆਂ ਹੋਰ ਥੋੜ੍ਹੇ ਦਿਨ ਰੋਟੀਆਂ।
2: ਪੁੱਤ, ਖਾਣਾ ਤਾਂ ਦੂਜੀ ਥਾਂ ਸਵਾਦ ਮਿਲ ਸਕਦਾ, ਪਰ ਮਾਂ ਨਹੀਂ।
0: ਦੂਜੀ ਥਾਂ 'ਤੇ ਕਿੱਥੇ ਜਾਣਾ ਮਾਂ? ਬੇਬੇ ਮੈਂ ਫੋਨ ਕੱਟਦਾ, ਸ਼ਾਇਦ ਕੋਈ ਆਇਆ।
3: ਸਤਿ ਸ਼੍ਰੀ ਅਕਾਲ ਮਾਸਟਰ ਜੀ।
4: ਸਤਿ ਸ਼੍ਰੀ ਅਕਾਲ ਮਾਸਟਰ ਜੀ।
0: ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਇੰਨੀ ਰਾਤ ਨੂੰ ਸਭ ਠੀਕ ਹੈ?
5: ਉਹ ਜੇ ਠੀਕ ਨਹੀਂ ਵੀ ਹੈਗਾ ਤੇ ਹੁਣ ਠੀਕ ਹੋ ਜਾਊਗਾ। ਲਿਆਓ ਜੀ।
0: ਕੀ ਹੈ ਇਹ?
6: ਕਿਹਾ ਸੀ ਨਾ ਅੰਗਰੇਜ਼ੀ ਲਿਆਈਏ, ਪੜ੍ਹਿਆ ਲਿਖਿਆ ਬੰਦਾ ਇਹਨੂੰ ਰੂੜੀ ਮਾਰ ਕੇ ਭਲਾ ਪਸੰਦ ਆਉਂਦੀ ਹੈ।
0: ਸਰਪੰਚ ਸਾਹਿਬ ਮੈਂ ਪੁੱਛਿਆ ਕੁਛ।
3: ਸਵਾਗਤ ਅੰਗਰੇਜ਼ੀ 'ਚ, ਵੈਲਕਮ। ਮੈਨੂੰ ਅਫਸੋਸ ਹੈ ਕਿ ਬਿਜ਼ੀ ਹੋਣ ਕਰਕੇ ਮੈਂ ਤੁਹਾਨੂੰ ਮਿਲ ਨਹੀਂ ਸਕਿਆ। ਮੈਨੂੰ ਇਹ ਸੁਣ ਕੇ ਹੋਰ ਵੀ ਖੁਸ਼ੀ ਹੋਈ ਕਿ ਤੁਹਾਡੀ ਪਹਿਲੀ ਪੋਸਟਿੰਗ ਸਾਡੇ ਪਿੰਡ 'ਚ ਹੈ। ਇਸ ਕਰਕੇ ਜੀ ਮੈਂ ਤੁਹਾਡਾ ਸਵਾਗਤ ਕਰਨ ਖੁਦ ਆਇਆ। ਆ ਲਓ ਲਓ।
0: ਸ਼ੁਕਰੀਆ ਸਰਪੰਚ ਸਾਹਿਬ, ਪਰ ਮੈਂ ਦਾਰੂ ਨਹੀਂ ਪੀਂਦਾ, ਨਾ ਇੰਗਲਿਸ਼ ਨਾ ਰੂੜੀ ਮਾਰਕਾ।
3: ਓਹੋ ਮਾਸਟਰ ਜੀ, ਮੈਨੂੰ ਲੱਗਦਾ ਤੁਸੀਂ ਅਜੇ ਤੱਕ ਨਾਰਾਜ਼ ਹੋ। ਵੈਸੇ ਤੁਹਾਡਾ ਨਾਰਾਜ਼ ਹੋਣਾ ਬਣਦਾ ਵੀ ਹੈ।
7: ਜਦੋਂ ਮੈਂ ਪਹਿਲੀ ਵਾਰੀ ਪਿੰਡ ਦਾ ਸਰਪੰਚ ਬਣਿਆ ਸੀ ਨਾ, ਮੈਨੂੰ ਵੀ ਲੱਗਦਾ ਸੀ ਕਿ ਮੈਂ ਆਪਣੇ ਪਿੰਡ ਨੂੰ ਚੰਡੀਗੜ੍ਹ ਬਣਾ ਦੂੰ। ਸਕੂਲ ਬਾਰੇ ਤੁਹਾਨੂੰ ਵੀ ਐਂ ਲੱਗਦਾ ਹੋਣਾ?
0: ਲੱਗਦਾ ਨਹੀਂ, ਬਣਾਊਂ।
7: ਮਾਸਟਰ ਜੀ ਤੁਸੀਂ ਪੈਗ ਲਾਓ, ਨਾਲੇ ਸਰਕਾਰੀ ਸਕੂਲ ਦੇ ਬੱਚਿਆਂ ਦਾ ਕੁਛ ਨਹੀਂ ਬਣਨਾ।
0: ਸਰਪੰਚ ਸਾਹਿਬ, ਮੈਂ ਵੀ ਸਰਕਾਰੀ ਨੌਕਰੀ ਸਰਕਾਰੀ ਸਕੂਲ 'ਚ ਪੜ੍ਹ ਕੇ ਲਈ ਆ, ਫਿਰ ਇਹਨਾਂ ਦਾ ਕਿਉਂ ਨਹੀਂ ਕੁਛ ਬਣਨਾ?
3: ਓਹੋ ਮਾਸਟਰ ਜੀ, ਇੱਕ ਤਾਂ ਤੁਸੀਂ ਗੁੱਸਾ ਬਹੁਤ ਕਰਦੇ ਹੋ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ।
0: ਫਿਰ ਕੀ ਮਤਲਬ ਸੀ?
7: ਮੇਰਾ ਮਤਲਬ ਸੀ ਬਈ ਦੇਖੋ, ਸਾਡੇ ਪਿੰਡ ਦੇ ਕੁੱਲ 60 ਬੱਚੇ ਪੜ੍ਹਦੇ ਨੇ ਸਕੂਲ 'ਚ, 38 ਪ੍ਰਾਈਵੇਟ ਸਕੂਲ 'ਚ ਤੇ 22 ਪੜ੍ਹਦੇ ਨੇ ਸਰਕਾਰੀ ਸਕੂਲ 'ਚ। ਪਰ ਸਰਕਾਰੀ ਸਕੂਲ 'ਚ ਪੜ੍ਹ ਕੇ ਜੇ ਬੱਚੇ ਅਫਸਰ ਬਣਨ ਲੱਗ ਗਏ, ਫਿਰ ਸਾਡੇ ਖੇਤਾਂ ਦਾ ਕੰਮ, ਸਾਡਾ ਡੰਗਰ ਬੱਚਾ, ਸਾਡਾ ਦਿਹਾੜੀ ਦੱਬਾ ਕੌਣ ਕਰੂ? ਉਹ ਤੁਸੀਂ ਟੈਨਸ਼ਨ ਨਾ ਲਓ, ਪੈਗ ਲਾਓ ਮੋਟਾ ਜਾ, ਉਹ ਬਣਾ ਵੀ ਮੋਟਾ ਜਾ।
6: ਹੁਣ ਲਓ ਜੀ।
0: ਮੈਂ ਕਿਹਾ ਨਾ ਕਿ ਮੈਂ ਪੀਂਦਾ ਨਹੀਂ।
4: ਸਰਪੰਚ ਸਾਹਿਬ ਕਾਹਨੂੰ ਮਾਸਟਰ ਜੀ ਨੂੰ ਤੰਗ ਕਰਨਾ, ਇਹਨਾਂ ਮੁੰਡੇ ਦਾ ਪੈਗ ਮੈਂ ਹੀ ਲਾ ਲੈਂਦਾ, ਥੋੜ੍ਹਾ ਬਣਾਵਾਂ। ਮੇਰਾ ਤਾਂ ਸੱਚ ਵੀਰਵਾਰ ਅੱਜ।
7: ਅੱਛਾ ਮਾਸਟਰ ਜੀ, ਤੁਸੀਂ ਖਾਓ ਰੋਟੀ, ਅਸੀਂ ਫਿਰ ਇਜਾਜ਼ਤ ਦਿਓ। ਹੈਂ, ਚੱਲ
6: ਤੁਸੀਂ ਉੱਠੋ।
0: ਚੰਗਾ ਜੀ, ਧੰਨਵਾਦ।
7: ਚੰਗਾ ਜੀ,
6: ਸਤਿ ਸ਼੍ਰੀ ਅਕਾਲ।
0: ਸਰਪੰਚ ਸਾਹਿਬ,
7: ਹੈਂ,
0: ਇਹ ਵੀ ਆਪਣੇ ਨਾਲ ਹੀ ਲੈ ਜਾਓ, ਮੇਰੇ ਕਿਸੇ ਕੰਮ ਨਹੀਂ।
8: ਰੋਟੀ
0: ਲਾਤੀ ਕਿ ਨਹੀਂ?
8: ਮਟਰ ਹੀ ਕੱਦੀ ਲਾਈ ਹੋਈ ਆ, ਰੋਟੀ ਸਬਜ਼ੀ ਵੀ ਬਣ ਗਈ ਆ, ਆਪਣੀ ਟਾਈਮ ਨਾਲ ਖਾ ਲਿਓ ਤੇ ਮੈਂ ਚੱਲਦਾ, ਮੈਂ ਲੇਟ ਹੋ ਰਿਹਾ।
0: ਚੱਲ ਠੀਕ ਹੈ।
8: ਚੰਗਾ ਜੀ, ਸਤਿ ਸ਼੍ਰੀ ਅਕਾਲ।
0: ਕੱਲ ਨੂੰ ਟਾਈਮ ਨਾ ਆਈ।
8: ਠੀਕ ਹੈ ਜੀ,
9: ਬਟਾਲੇ ਤੋਂ ਆ ਜੀ।
0: ਓਏ ਬਟਾਲੇ ਵਾਲਿਆ, ਤੂੰ ਬਹੁਤ ਬੋਲਦਾ, ਕਿਹਨੂੰ ਪੁੱਛ ਕੇ ਕਲਾਸ ਚ ਆਇਆ?
9: ਮਾਸਟਰ ਜੀ ਤੁਸੀਂ ਪੜ੍ਹਾ ਰਹੇ ਸੀ ਜੀ। मैं सोचा कानू तंग करना, गलती हो गई जी।
0: गलती थी ना, सजा लग गई है। चल क्लास तो बाद, तो दोबारा पूछ क्या। पूछ भी लाया हो ना, वेट कर दी करता है।
9: मास्टर जी पहला ब्लैक बोर्ड

0: ਉਹ ਪੁੱਛ ਵੀ ਲੈ ਹੁਣ।
1: ਮਾਸਟਰ ਜੀ ਫਿਰ ਪਹਿਲਾਂ ਵਾਂਗੂ ਪਿੱਠ ਕਰਕੇ ਜਾਓ।
2: ਉਰਿਆ ਉਰਿਆ ਡੰਡਾ ਵੇਖਿਆ, ਚੱਲ ਬਹਿ ਜਾ, ਅੱਜ ਛੱਡਤਾ, ਅੱਗੇ ਤੋਂ ਟਾਈਮ ਸਿਰ ਆਈ। ਬੱਚਿਓ ਇੱਕ ਕੀ ਹੈ
3: ਡੰਡਾ,
0: ਇੱਕ ਕੀ ਹੈ
3: ਪੈਨਸਲ।
0: ਹਾਂ, ਪੈਨਸਲ ਨੂੰ ਅਸੀਂ ਕਲਮ ਵੀ ਕਹਿ ਸਕਦੇ ਹਾਂ। ਤੇ ਇਸ ਡੰਡੇ ਨੂੰ ਤਰਾਸ਼ ਕੇ ਜੇ ਤਿੱਖਾ ਕਰੀਏ ਤੇ ਹੌਲੀ ਹੌਲੀ ਇਹ ਡੰਡਾ ਕਲਮ ਵੀ ਬਣ ਸਕਦਾ। ਸੋ ਡੰਡਾ ਕਿਸ ਕੰਮ ਆਉਂਦਾ?
3: ਕੁੱਟਣ ਦੇ।
0: ਤੇ ਕਲਮ
3: ਲਿਖਣ ਦੇ।
0: ਗੁਰੇ
1: ਹਾਂਜੀ,
0: ਜੇ ਮੈਂ ਤੈਨੂੰ ਪੁੱਛਾਂ ਵੀ ਤੈਨੂੰ ਦੋਨਾਂ ਚੋਂ ਕੀ ਚਾਹੀਦਾ ਤੇ ਤੇਰਾ ਕੀ ਜਵਾਬ ਹੋਊਗਾ?
1: ਜੀ ਕਲਮ।
0: ਕਲਮ ਕਿਉਂ
1: ਜੀ? ਡੰਡਾ ਤਾਂ ਬਸ ਫੇਂਟਣ ਦਾ ਕੰਮ ਹੀ ਆਉਂਦਾ ਹੈ।
0: ਤੈਨੂੰ ਕਲਮ?
4: ਕਲਮ ਤੋਂ ਆਪਾਂ ਬਹੁਤ ਕੰਮ ਲੈ ਸਕਦੇ ਹਾਂ।
0: ਸ਼ਾਬਾਸ਼। ਸੋ ਬੱਚਿਓ ਇਸੇ ਕਰਕੇ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਵੀ ਤੁਸੀਂ ਅਜੇ ਡੰਡੇ ਹੋ ਤੇ ਤੁਹਾਨੂੰ ਮੈਂ ਕਲਮ ਬਣਾਉਣਾ। ਤੁਸੀਂ ਕਲਮ ਬਣੋਗੇ?
3: ਹਾਂਜੀ।
0: ਸ਼ਾਬਾਸ਼, ਤੇ ਫਿਰ ਡੰਡੇ ਦੀ ਤਾਂ ਸਾਨੂੰ ਕੋਈ ਲੋੜ ਹੀ ਨਹੀਂ, ਇਹਨੂੰ ਆਪਾਂ
3: ਸਿੱਖ ਲੈਂਦੇ ਹਾਂ।
0: ਵੈਰੀ ਨਾਈਸ। ਬੋਲੂ, ਚੱਲ ਇੱਕ ਗੱਲ ਦੱਸ, ਵੱਡਾ ਹੋ ਕੇ ਕੀ ਬਣੇਗਾ?
1: ਜੀ ਮੈਂ ਵੱਡਾ ਹੋ ਕੇ ਸਕੂਲ ਦੇ ਬਾਹਰ ਛੋਲੇ ਕੁਲਚਿਆਂ ਦੀ ਰੇੜੀ ਵੀ ਲਾ ਲੈਣੀ ਆ। ਮੇਰਾ ਬਾਪੂ ਕਹਿੰਦਾ ਉੱਚ ਕਮਾਈ ਵੀ ਬਹੁਤ ਹੈ, ਨਾਲੇ ਖਾਵਾਂਗੇ ਨਾਲੇ ਕਮਾਵਾਂਗੇ।
0: ਚੱਲ ਬਹਿ ਜਾ। ਗੋਰੇ, ਚੱਲ ਤੂੰ ਦੱਸ ਵੱਡਾ ਹੋ ਕੇ ਕੀ ਬਣੇਗਾ?
1: ਜੀ ਮੈਂ ਤਾਂ ਵੱਡਾ ਹੋ ਕੇ ਆਟੋ ਰਿਕਸ਼ਾ ਚਲਾਉਂਗਾ। ਮੈਂ ਨਹੀਂ ਮੇਰੇ ਪਾਪੇ ਵਾਂਗੂ ਡੰਗਰਾਂ ਨੂੰ ਕੱਖ ਪਾਉਣੇ, ਨਾਲੇ ਪੈਸੇ ਕਮਾਉਂਗਾ ਨਾਲੇ ਝੂਠੇ ਲਊਂਗਾ।
0: ਨੂਰ, ਤੁਸੀਂ ਕੀ ਬਣੋਗੇ?
4: ਜੇ ਮੇਰੇ ਡੈਡੀ ਕੋਲ ਪੈਸੇ ਹੁੰਦੇ ਤਾਂ ਮੈਂ ਵੱਡੀ ਹੋ ਕੇ ਪਾਇਲਟ ਬਣਦੀ।

0: माड़ी मोटी पुछ गिछ नहीं कर सकते ताही पटाड़ा छड़ के सारे बैठे हो।
1: बढ़ जा अंदर, कदे जिंदगी च मरदा नहीं, गल ना करी तू।
0: ना हुण तू वड़ जा अंदर, शकली पूड़े जेड़े छकने ने, सारा ठेका मैं ही लिया डंगरां दे नाल मथा मारन दा।
2: चक्कर
1: की होना सी, ਇੱਥੇ ਟੜਾ ਦਿੰਦੀ ਆ, ਸਾਰਾ ਪਾਣੀ ਇਕੱਠਾ ਹੋ ਜਾਂਦਾ ਤੇ ਗੰਦ ਮੇਰੇ ਘਰ ਦੇ ਸਾਹਮਣੇ ਫੈਲ ਜਾਂਦਾ ਸਾਰਾ।
0: ਤੇ ਸਰਪੰਚ ਜੀ, ਮੈਂ ਇੱਟ ਨਾਲ ਲਗਾਵਾਂ ਨਾ, ਆ ਸਾਰਾ ਗੰਦ ਮੇਰੇ ਦਰ ਦੇ ਮੂਹਰੇ ਹੁੰਦਾ ਆ।
1: ਸਰਪੰਚ, ਕੰਨ ਖੋਲ ਕੇ ਗੱਲ ਸੁਣ ਲਾ, ਜਾਂ ਤਾਂ ਫਿਰ ਇੱਥੇ ਨਾਲੀ ਬਣਵਾ ਦੇ, ਤੇ ਨਹੀਂ ਤਾਂ ਇਹਨੂੰ ਕਪਤੀ ਨੂੰ ਰਨ ਨੂੰ ਆਪਣੇ ਘਰੇ ਬਿਠਾ ਕੇ ਲੈ ਜਾ ਆਪਦੇ।
0: ਤੇ ਸਰਪੰਚ, ਮੇਰੀ ਗੱਲ ਸੁਣ ਲਾ, ਜੇ ਅਗਲੇ ਸਾਲ ਤੂੰ ਵੋਟਾਂ ਲੈਣੀਆਂ ਨੇ ਨਾ, ਤਾਂ ਇਹ ਸਿੱਟ ਨੂੰ ਇੱਥੇ ਹੀ ਪੱਕੀ ਕਰ ਦੇ, ਨਹੀਂ ਤਾਂ ਇਹਨੂੰ ਰਨ ਬਣਾ ਕੇ ਤੂੰ ਘਰੇ ਲੈ ਜਾ।
3: ਸ਼ਾਂਤੀ ਰੱਖੋ, ਆਪਾਂ ਪਿੰਡ 'ਚ ਸੀਵਰੇਜ ਪਵਾ ਦਾਂਗੇ, ਆ ਨਾਲੀ ਵਾਲਾ ਜੱਬ ਵੀ ਮੁਕਾ ਦੇਣਾ, ਬਸ ਤੁਸੀਂ ਸ਼ਬਰ ਰੱਖੋ, ਹੈਂ ਲੜੋ ਨਾ, ਹੈਂ
1: ਸਬਰ ਰੱਖੋ।
4: ਉਹ ਚੱਲ ਹੁਣ ਆਪਾਂ ਵੀ ਚੱਲੀਏ ਖਸਮਾ,
1: ਜੱਬ ਬਣ ਕੇ ਜਾਈਏ। ਓਏ ਚੱਲ ਦੋਨੋਂ ਇੱਥੇ ਲੱਗ ਪਏ ਬੜਾ
0: ਬਿਗਾੜੀਆਂ ਤੀਵੀਆਂ, ਦੋਨਾਂ ਨੇ ਮੇਰਾ ਲੱਗ ਪਿੱਤਾ ਜੋੜਾ ਹਰਾਮ ਕੀਤਾ ਮੇਰਾ।
3: ਬੜਾ ਮੰਦਾ ਬੋਲਦੀਆਂ ਨੇ ਵੀ ਬਿਗਾੜੀ ਤੀਵੀਆਂ,
4: ਦੇਖ ਲਿਆ ਸਵਾਦ।
3: ਉਹ ਜਦੋਂ ਨਾਲੀਆਂ ਦੀ ਗ੍ਰਾਂਟ ਆਈ ਪਈ ਹੈ, ਫਿਰ ਤੁਸੀਂ ਨਾਲੀਆਂ ਬਣਵਾਉਂਦੇ ਕਿਉਂ ਨਹੀਂ?
5: ਆਪਣਾ ਹੀ ਤਾਂ ਪਈਏ ਕਾਗਜ਼ਾਂ 'ਚ।
3: ਓਏ ਮੈਂ ਮਖੌਲ ਨਹੀਂ ਕਰਿਆ ਤੈਨੂੰ ਦੱਸਾਂ?
4: ਉਹ ਮਖੌਲ ਇਹ ਵੀ ਨਹੀਂ ਕਰ ਰਿਹਾ ਸਰਪੰਚਾ, ਸਾਰਾ ਪੈਸਾ ਤਾਂ ਆਪਾਂ ਨੇ ਆਪਣੀਆਂ ਗਲੀਆਂ 'ਤੇ ਲਾਤਾ, ਇਹਨਾਂ ਲਈ ਆਪਣੇ ਕੋਲੇ ਕੀ ਬਚਿਆ? ਸੁਣਛਣਾ
5: ਗਲਤ ਹੈ ਵੀ ਠੀਕ ਹੈ,
3: ਉਹ ਕੁਝ ਵੀ ਕਰਕੇ ਨਾ ਇਹਨਾਂ ਦਾ ਕੁਝ ਕਰੋ, ਇਹਨਾਂ ਨੇ ਮੈਨੂੰ ਪਿੰਡ 'ਚ ਮੂੰਹ ਦਿਖਾਣ ਲਾਇਕ ਨਹੀਂ ਛੱਡਣਾ ਮੈਂ ਤੁਹਾਨੂੰ ਦੱਸਦਾ।
5: ਫਿਰ ਇਹਨਾਂ ਦਾ ਵੀ ਪੈਚ ਵਰਕ
3: ਤਾਂ ਆਪਣਾ ਨਾ ਗਾ ਲਈ ਤੂੰ, ਚਲੋ
6: ਯਾਰ ਤੂੰ ਫੇਰ ਮੇਰੀ ਸ਼ੀਟ ਤੇ ਬਹਿ ਗਿਆ।
7: ਫਿਰ ਕੀ ਹੋ ਗਿਆ, ਦੋ ਦਿਨ ਬਹਿ ਗਿਆ, ਫਿਰ ਕੀ ਹੋ ਜੂ?
6: ਯਾਰ ਤੂੰ ਤਾਂ ਕੱਲ ਵੀ ਬੈਠਾ, ਤੂੰ ਤਾਂ ਅੱਜ ਵੀ ਬਹਿ ਗਿਆ। ਯਾਰ ਇਦਾਂ ਥੋੜੀ ਨਾ ਹੁੰਦਾ ਵਾ ਵੀ ਤੂੰ ਤਾਂ ਰੋਜ਼ ਹੀ ਬਹਿ ਜਾਣਾ।
7: ਯਾਰ ਫਿਰ ਕੀ ਹੋ ਜੂ,
6: ਉਹ ਤਾਂ ਬਹਿ ਕੇ ਦਿਖਾਈ,
7: ਫਿਰ ਬਹਿ ਕੇ ਦਿਖਾਈ ਤੂੰ ਵੀ।
8: ਓਏ ਓਏ ਜੈ ਵੀਰੂ, ਤੁਹਾਨੂੰ ਕੀ ਹੋ ਗਿਆ?
6: ਤੁਹਾਨੂੰ ਬੈਠਣ ਨਹੀਂ
8: ਦਿੰਦਾ, ਆਪ ਚਲੜੀ ਜਾਂਦੇ ਹੋ, ਚਲੋ ਟੇਕੇ ਬੈਠੋ।
6: ਮਾਸਟਰ ਜੀ ਮੈਂ ਨਹੀਂ ਰਹਿਣਾ ਬਹਿਣਾ ਬੁਣਾ।
7: ਮਾਸਟਰ ਜੀ ਮੈਂ ਵੀ ਨਹੀਂ ਬਹਿਣਾ, ਇਹ ਅੱਜ ਤੋਂ ਮੇਰੇ ਲਈ ਵੀਰੂ ਨੇ ਗੱਬਰ ਆ ਗੱਬਰ।
8: ਇਹੋ ਜਿਹਾ ਕੀ ਹੋ ਗਿਆ?
9: ਮੈਂ ਦਾਦਾ ਮਾਸਟਰ ਜੀ ਕੱਲ ਕਾਲੀਆ ਤੇ ਸਾਵਾ ਲੜ ਪਏ ਨਾਲੀ ਪਿੱਛੇ।
8: ਮਤਲਬ?
9: ਉਹ ਮਤਲਬ ਜੀ ਗੋਲੂ ਦੀ ਮੰਮੀ ਤੇ ਗੋਰੇ ਦੀ ਮੰਮੀ ਨਾਲੀ ਪਿੱਛੇ ਲੜ ਪਈਆਂ, ਤੇ ਉਹਨਾਂ ਦਾ ਆਰਡਰ ਆ ਵੀ ਤੁਸੀਂ ਭਾਈ ਨਾਲ ਇਕੱਠਿਆਂ ਬਹਿਣਾ ਤੇ ਨਾ ਬੋਲਣਾ।
8: ਓ ਅੱਛਾ,
6: ਤੈਨੂੰ ਤਾਂ ਬਾਅਦ 'ਚ ਵੇਖੂ।
8: ਇਹਦਾ ਹੱਲ ਕੀ ਕਰੀਏ ਹੁਣ?
9: ਇਹਦਾ ਤਾਂ ਇੱਕੋ ਹੱਲ ਹੋ ਸਕਦਾ ਜੀ, ਤੁਹਾਨੂੰ ਰਾਮਗੜ੍ਹ ਜਾਣਾ ਪੈਣਾ।
8: ਅੱਛਾ,
9: ਹਾਂਜੀ
8: ਹਾਂ। ਦੇਖੋ ਸਾਡੀ ਇਸ ਲੜਾਈ ਦਾ ਬੱਚਿਆਂ ਦੇ ਮਨ ਤੇ ਬਹੁਤ ਡੂੰਘਾ ਅਸਰ ਪੈਂਦਾ।
0: ਪਰ ਮਾਸਟਰ ਜੀ, ਰੋਜ਼ ਰੋਜ਼ ਗੰਦ ਵਿੱਚੋਂ ਲੰਘਣਾ ਮੈਨੂੰ ਬੜਾ ਔਖਾ ਲੱਗਦਾ, ਨਹੀਂ ਤਾਂ ਮੇਰਾ ਕਿਹੜਾ ਜੀ ਕਰਦਾ ਉਸ ਕੁੱਤ ਨਾਲ ਲੜਨ ਦਾ।
8: ਪਰ ਗੰਦ 'ਚ ਤਾਂ ਉਹਨਾਂ ਨੂੰ ਵੀ ਲੰਘਣਾ ਪੈਂਦਾ। ਅਸਲ 'ਚ ਤੁਹਾਡੀ ਪ੍ਰੋਬਲਮ ਨਹੀਂ, ਇਹ ਸਰਪੰਚ ਦੀ ਪ੍ਰੋਬਲਮ ਆ। ਜੇ ਉਹਨੇ ਆਪਣਾ ਕੰਮ ਠੀਕ ਕੀਤਾ ਹੁੰਦਾ ਤਾਂ ਫਿਰ ਤੁਹਾਡੀ ਲੜਾਈ ਹੀ ਨਾ ਹੁੰਦੀ।
10: ਤੁਸੀਂ ਸਹੀ ਕਹਿੰਦੇ ਆ ਮਾਸਟਰ ਜੀ, ਸਾਰੇ ਕਲੇਸ਼ ਦੀ ਜੜ ਉਹੀ ਆ, ਇਹ ਤਾਂ ਉਹੀ ਇੱਟੇ ਮਿੱਟੀ ਹੁੰਦੀਆਂ ਰਹਿੰਦੀਆਂ ਨੇ।
8: ਠੀਕ ਹੈ, ਅੱਜ ਤੋਂ ਬਾਅਦ ਤੁਸੀਂ ਲੜੋਗੇ ਨਹੀਂ। ਤੁਹਾਡੀ ਲੜਾਈ ਦਾ ਗੋਰੇ ਦੀ ਪੜ੍ਹਾਈ 'ਤੇ ਬਹੁਤ ਅਸਰ ਪੈਂਦਾ, ਅਤੇ ਜਿਹਦੀ ਪੜ੍ਹਾਈ 'ਤੇ ਅਸਰ ਪੈਂਦਾ ਫਿਰ ਗੋਰਾ ਅਫਸਰ ਕਿਵੇਂ ਬਣੂ?
9: ਹੋਰ ਨਾ ਕਿਤੇ ਡੀਸੀ ਲੱਗ ਜੇ।
8: ਡੀਸੀ ਕਿਹੜਾ ਉੱਪਰੋਂ ਬਣ ਕੇ ਆਉਂਦੇ ਨੇ? ਡੀਸੀ ਵੀ ਤਾਂ ਸਕੂਲਾਂ 'ਚ ਪੜ੍ਹ ਕੇ ਲੱਗਦੇ ਨੇ।
10: ਪਰ ਉਹ ਕਿਹੜਾ ਸਰਕਾਰੀ ਸਕੂਲ 'ਚ ਪੜ੍ਹਿਆ ਹੋਣਾ ਮਾਸਟਰ ਜੀ, ਤੁਸੀਂ ਵੀ ਕਮਾਲ ਹੀ ਕਰਦੇ ਹੋ। ਅਨਪੜ੍ਹ ਜ਼ਰੂਰ ਹਾਂ ਪਰ ਪਾਗਲ ਨਹੀਂ, ਸਰਕਾਰੀ ਸਕੂਲ 'ਚ ਪੜ੍ਹ ਕੇ ਵੀ ਕੋਈ ਨੌਕਰੀ 'ਤੇ ਲੱਗਦਾ, ਇਹ ਤਾਂ ਪ੍ਰਾਈਵੇਟ ਅਮੀਰ ਬੰਦਿਆਂ ਦੇ ਕੰਮ ਨੇ। ਕਾਸ਼ ਸਾਡੇ ਕੋਲ ਵੀ ਇੰਨੇ ਕੁ ਪੈਸੇ ਹੁੰਦੇ।
8: ਇੱਕ ਉਦਾਹਰਨ ਤਾਂ ਤੁਹਾਡੇ ਸਾਹਮਣੇ ਹੈ, ਮੈਂ ਸਰਕਾਰੀ ਸਕੂਲ 'ਚ ਪੜ੍ਹ ਕੇ ਮਾਸਟਰ ਲੱਗਾ। ਜੇ ਇਸ ਤੋਂ ਵੀ ਵੱਡੀ ਉਦਾਹਰਨ ਚਾਹੀਦੀ ਹੈ ਤਾਂ ਡਾਕਟਰ ਅਬਦੁਲ ਕਲਾਮ ਦੇਖ ਲਓ। ਸਕੂਲਾਂ 'ਚ ਬਿਲਡਿੰਗਾਂ ਨੇ ਨਹੀਂ ਪੜ੍ਹਾਉਣਾ ਹੁੰਦਾ, ਸਕੂਲਾਂ 'ਚ ਪੜ੍ਹਾਉਂਦੇ ਨੇ ਮਾਸਟਰ। ਅਤੇ ਸਾਡੇ ਸਕੂਲਾਂ 'ਚ ਇਹਨਾਂ ਨਾਲੋਂ ਕਾਬਿਲ ਅਤੇ ਪੜ੍ਹੇ ਲਿਖੇ ਮਾਸਟਰ ਨੇ।
0: ਸੱਚੀ ਮਾਸਟਰ ਜੀ?
10: ਤੁਸੀਂ ਤਾਂ ਸਾਡੀਆਂ ਅੱਖਾਂ ਖੋਲਦੀਆਂ ਮਾਸਟਰ ਜੀ।
8: ਨੂਰ ਵੈਰੀ ਗੁੱਡ, ਇੱਦਾਂ ਹੀ ਪੜ੍ਹਦੇ ਰਹੋ, ਬਹੁਤ ਸੋਹਣਾ, ਸ਼ਾਬਾਸ਼। ਮਿੰਡੇ ਮਿਲ ਆ ਗਿਆ
9: ਨਾ ਜੀ?

0: ਸਤਿ ਸ਼੍ਰੀ ਅਕਾਲ ਮੈਮ, ਕੀ ਮੈਂ ਅੰਦਰ ਆ ਸਕਦਾ ਜੀ?
1: ਹਾਂਜੀ ਹਾਂਜੀ, ਆਓ ਬੈਠੋ। ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ?
0: ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ, ਮੈਂ ਨਾਨੋਵਾਲ ਪਿੰਡ ਦੇ ਸਕੂਲ ਦਾ ਮਾਸਟਰ ਹਾਂ।
1: ਪਰ ਉੱਥੇ ਤਾਂ ਬਲਦੇਵ ਸਿੰਘ ਜੀ ਨਹੀਂ ਸੀ?
0: ਹਾਂਜੀ ਹਾਂਜੀ, ਉਹਨਾਂ ਦੀ ਬਦਲੀ ਹੋ ਗਈ ਹੈ, ਉਹਨਾਂ ਦੀ ਥਾਂ 'ਤੇ ਮੈਂ ਆਇਆ।
1: ਅੱਛਾ ਅੱਛਾ, ਸਮਝ ਗਈ। ਹੋਰ ਸਕੂਲੇ ਸਭ ਠੀਕ?
0: ਨਹੀਂ ਜੀ, ਉਹਦੇ ਬਾਰੇ ਗੱਲ ਕਰਨੀ ਸੀ।